Vaters hat Katholik sein. Eben Hauser hat es dann begonnen. ਸਭਨਾਂ ਵਿਅਕਤੀ ਭਾਈਚਾਰੇ ਦੇ ਸਮਾਜਿਕ ਸਾਖਰਤਾ ਦੀ ਮਹੱਤਤਾ ਦੀ ਯਾਦ ਦਿਵਾਉਣੀ ਮਨਾਇਆ ਜਾਂਦਾ ਹੈ। ਸਮਾਜਸਪੂਰਤ ਪੰਚਾਇਤ ਸ਼ਹਿਰ ਵਿੱਚ ਆਪਣੀ ਜਨਰਲ ਕਾਨਫਰੰਸ ਦੇ 14ਵੇਂ ਸੈਸ਼ਨ ਦੌਰਾਨ 8 ਸਤੰਬਰ ਨੂੰ ਸਾਖਰਤਾ ਦਿਵਸ ਵਜੋਂ ਐਲਾਨਿਆ ਸੀ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਾਖਰਤਾ ਗਿਆਨ ਮੌਕਾ ਅਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਸਿੱਖਾਂ ਤੋਂ ਵਾਂਝਾ ਨਾ ਰਹੇ। ਸ੍ਰੀ ਜੋਸ਼ੀ ਨੇ ਕਿਹਾ ਕਿ ਪੜ੍ਹੇ ਲਿਖੇ ਅਤੇ ਸਮਰੱਥ ਨਾਗਰਿਕ ਵਿਕਸਿਤ ਭਾਰਤ ਦੇ ਮਜ਼ਬੂਤ ਨੀਂਹ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਗਾਇਕ ਅਸਾਮ ਵਿਧਾਨ ਸਭਾ ਦੇ